0: ਆ ਠੀਕ ਠਾਕ ਮਨਾ ਬਦੋ ਪਿਆ ਸਹੀ ਵਾਹ ਸਹੀ ਵਾਹ ਵਾਹ ਵਾਹ ਵਾਹ ਮੋਰੋ ਮੈਂ ਮਤਲਬ ਮਿਲੀ ਦੀ ਤਰੱਕੀ ਥੀ ਵਈ ਹੈ ਨ ਅੱਛਾ ਮਾਂ ਤਾਂ ਖਾਂ ਸਵਾਲ ਪੁੱਛਦਾ ਮੁੰਨੇ ਤਾਂ ਕਿ ਜਵਾਬ ਦੇਣੋ ਆਏ
1: ਸਵਾਲ
0: ਇਹੋ ਆ ਤਾਂ ਮੂੰਖੇ ਬੁਧਾਇਓ ਤਾਂ ਕਿਹੜੋ ਪ੍ਰੋਡਕਟ ਆ ਜੇਕੋ ਬਿਨ ਰਾਤਨ ਮੇ ਰਿਜ਼ਲਟ ਦੀਂਦੋ ਆ ਬਿਨ ਰਾਤਨ ਮੇ ਰਿਜ਼ਲਟ ਦੇ ਤੋ ਰੁਗੋ ਬਰਾਤੀ ਲਗਾਈਨਾ ਤਾਂ ਸੋਣਾ ਤੀ ਵੇਂਦਾ
1: ਵਾਈਟਿਸ਼
0: ਲਵਲੀ ਕ੍ਰੀਮ ਉਹਾ ਤਾਂ ਰਾਤ ਜੋ ਲਗਾਇਣ ਵਾਲੀ ਕ੍ਰੀਮ ਹੀ ਕੋਨੇ ਕਾ ਉਹਨਾਂ ਕਿ ਤਾਂ ਡੀਂ ਜੋ ਵੀ ਲਗਾਏ ਸਕੋ ਤਾਂ ਅੱਛਾ ਅੱਛਾ ਚਲੋ ਕਿਹੜੇ ਦੋਸਤਾਂ ਕੀ ਯਾਦ ਕਰਦਾ
1: ਕਿਹੜੇ
0: ਸਿੰਗਰ